ਸਰ ਸੋਸ ਬਰੇ ਖਲਿਆਨ ਮਰੇ ਜਹਾਂ ਜੂਮ ਕੇ ਭੰਗੜਾ ਪਾਨ ਸਕਾ ਆਬਾਦ ਰਹੇ ਵੋ ਗਾਵ ਮੇਰਾ ਜਹਾਂ ਲੋਟ ਕੇ ਵਾਪਸ ਜਾਣਾ ਸਿਖਾ ਓ ਵਤਨਾਵੇ ਮੇਰੇ ਵਤਨਾਵੇ ਤੇਰਾ ਮੇਰਾ ਪਿਆਰ ਨਿਰਾਲਾ ਥਾਂ ਕੁਰਬਾਨ ਰਹੇ।